ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ

ਸਾਰਿਆਂ ਨੂੰ ਮੇਰੀ ਰਾਮ ਰਾਮ। ਥਮ ਸੁਣ ਰੇ FM 90.0 ਮੇਗਾਹਰਟਜ਼ ਪਾ, ਰੇਡੀਓ ਵਿਤਸਤਾ ਅਮ ਸਫ਼ਰ ਜ਼ਿੰਦਗੀ ਕਾ। ਮੈਂ ਹੂੰ ਥਾਰੀ ਰੇਡੀਓ ਸਖੀ ਨੇਹਾ ਦਾਕੜ, ਅਰਥਾਰਾ ਸਵਾਗਤ ਕਰੂੰ ਹੂੰ ਆਜ ਕੇ ਕਾਰਿਆਕ੍ਰਮ ਆਓ ਗਾਓ ਚਲੇ ਮਾਂ, ਜਿਸ ਮਾਂ ਹਮ ਬਾਤ ਕਰਾਂਗੇ ਬਹੁਤ ਹੀ ਬੜੀਆ ਔਰ ਬਹੁਤ ਹੀ ਖਾਸ ਵਿਸ਼ਾ, ਬੇਟੀ ਬਚਾਓ ਬੇਟੀ ਪੜ੍ਹਾਓ ਪਾ। ਬੇਟੀ ਬਚਾਓ ਔਰ ਬੇਟੀ ਪੜ੍ਹਾਓ ਅਭਿਆਨ ਕੀ ਸ਼ੁਰੂਆਤ ਦੇਸ਼ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 22 ਜਨਵਰੀ 2015 ਨੂੰ ਪਾਣੀਪਤ ਹਰਿਆਣਾ ਮਾਂ ਕਰੀ ਤੀ। ਇਸ ਕਾ ਉਦੇਸ਼ ਯੋ ਤਾ ਵੀ ਮਹਿਲਾਵਾਂ ਲੜਕੀਆਂ ਨੂੰ ਸਸ਼ਕਤੀਕਰਨ ਤੇ ਜੁੜੇ ਮੁੱਦੇ ਕਾ ਸਮਾਧਾਨ ਕਰ ਸਕਾਂ। ਵਰਤਮਾਨ ਮਾਂ ਵੀ ਉਹ ਅਭਿਆਨ ਬਹੁਤ ਹੀ ਜ਼ਰੂਰੀ ਆ, ਕਿਉਂਕਿ ਆਜ ਵੀ ਕਹੀਂ ਨਾ ਕਹੀਂ ਮਾਰੇ ਸਮਾਜ ਮਾਂ ਲੜਕੀਆਂ ਕੇ ਸਾਥ ਭੇਦਭਾਵ ਕਰਿਆ ਜਾ, ਉਹਨੂੰ ਸ਼ਾਇਦ ਵਾਹ ਸਨਮਾਨ ਨਹੀਂ ਮਿਲ ਪਾਉਂਦਾ। ਤੋ ਇਸ ਵਿਸ਼ਾ ਪਾ ਹੋਰ ਜ਼ਿਆਦਾ ਗਹਿਰਾਈ ਤੇ

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ

0: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।
1: ਖਾਤਰ ਹਰਿਆਣਵੀ ਸੌਂਗ ਕਰੋ ਰੇਡੀਓ ਵਿਤਸਤਾ ਨੂੰ ਫੋਨ, ਔਰ ਆਪਣਾ ਮੂਡ ਕਰ ਲਿਓ ਓਨ, ਸੈਟ ਕਰ ਦਿਓ 90.0 ਓਨ ਯੋਰ ਫੋਨ, ਔਰ ਮਲੈ ਦਿਓ 7056413010 ਪਾ ਫੋਨ।
2: ਆਪ ਸੁਣ ਰਹੇ ਹੈਂ ਅੰਬਾਲਾ ਕੈਂਟ ਕਾ ਪਹਿਲਾ ਕਮਿਊਨਿਟੀ ਰੇਡੀਓ FM 90.0 MHz पर, रेडियो वितस्ता, हम सफर जिंदगी का।

0: ਤੁਸੀ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ